ਹਰਸ ਤੇ ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਜੀ ਹਾਂ ਸ਼੍ਰੋਤਾਓ ਆਓ ਸੁਣਦੇ ਨੇ ਕਾਰਜਕ੍ਰਮ ਦਾ ਸਭ ਤੋਂ ਪਹਿਲਾਂ ਪੰਜਾਬੀ ਗੀਤ

ਦੋਸਤੋ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਰੇਡੀਓ ਗੁੰਜਨ ਧਰਮਸ਼ਾਲਾ ਤੇ 91.2 ਮੈਗਾਹਰਟਜ਼ ਤੇ।

ਸ਼ੋਤਾ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਹੁਣ ਲੈਣੀ ਆ ਤੁਹਾਡੇ ਤੋਂ ਇਜਾਜ਼ਤ ਪੰਜਾਬੀ ਗੀਤਾਂ ਦੇ ਇਸ ਕਾਰਜਕ੍ਰਮ ਤੇ ਫੇਰ ਮਿਲਾਂਗੇ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ ਗੁੰਜ ਆਪਣੇ ਬੰਦੀ।

ਦੱਸੋ ਤਾਂ ਜੀਣਾ ਕਾਂਗੜੇ ਦਾ ਬੜਾ ਪਿਆਰਾ ਲੱਗਦਾ ਤੁਹਾਂ ਸਾਰਿਆਂ 'ਚ ਵੀ ਲੱਗਦਾ ਜੀਣਾ ਕਾਂਗੜੇ ਦਾ ਪਿਆਰਾ ਕਿ ਨਹੀਂ ਲੱਗਦਾ ਮੈਨੂੰ ਤਾਂ ਇਹੀ ਲੱਗਦਾ ਕਿ ਤੁਹਾਂ 'ਚ ਵੀ ਪਿਆਰਾ ਜਿਹੜਾ ਹੈ ਇਸੇ ਜ਼ਰੂਰ ਲੱਗਦਾ ਕਨੇ ਠੰਡੀ ਠੰਡੀ ਜਾਲੂ ਹਵਾ ਜੁਲਦੀ ਹੈ ਤਾਂ ਔਰ ਵੀ ਪਿਆਰਾ ਲੱਗਦਾ ਜਾਲੂ ਹਾਂ ਧੋਲਾਧਾਰ ਦੇ ਜਿਹੜਾ ਪਹਾੜ ਹਨ ਤਿੰਨਾਂ 'ਚੋਂ ਦਿਖਦੇ ਨੇ ਤਾਂ ਕੁਥੀ ਨਾ ਕੁਥੀ ਮਨੇ 'ਚ ਜਿਹੜਾ ਸ਼ਾਂਤੀ ਹੈ ਸੈ ਦਿਖਣੇ ਜੋ ਮਿਲਦੀ ਹੈ ਤਾਂ ਇਸੇ ਕਰਨੇ ਫੇਸਬੁੱਕ ਦੇ ਮਾਧਿਅਮ ਤੱਕ ਅਹਾਂ ਤੱਕ ਇੱਕ ਮੈਸੇਜ ਜਾਂ ਕਮੈਂਟ ਅਹਾਂ ਬੋਲੀ ਸਕਦੇ ਅਹਾਂ ਤੱਕ ਪਹੁੰਚਿਆ ਹੈ ਇੰਦੂ ਜੀ ਦਾ ਤਾਂ ਜ਼ਰੂਰ ਇੰਦੂ ਜੀ ਇਹ ਬੋਲਾ ਦੇ ਨਾ ਕਿ ਸਭਸੇ ਜ਼ਿਆਦਾ ਜਿਹੜਾ ਬਦਲਾਵ ਹੈ ਸੇ ਕਿਆ ਹੈ ਤਿੰਨਾਂ ਦੱਸਿਆ ਕਿ ਸਭਸੇ ਜ਼ਿਆਦਾ ਬਦਲਾਵ ਜਿਹੜਾ ਹੈ ਸੇ ਟਾਈਮ ਦਾ ਹੈ ਯਾਨੀ ਕਿ ਟਾਈਮ ਜਿਹੜਾ ਹੈ ਸੇ ਹਾਲ ਬਿਲਕੁਲ ਨਹੀਂ ਹੈ ਕਹਿੰਦੇ ਅੱਜ ਕਣੇ ਦੌਰ ਦੀ ਗੱਲ ਕਰੀਏ ਤਾਂ ਹਰ ਰਿਸ਼ਤੇ 'ਚ ਮਤਲਬ ਹੈ ਯਾਨੀ ਕਿ ਬੱਚੇ ਜਿਹੜਾ ਨ ਤਿੰਨਾਂ 'ਚੋਂ ਖੇਡਣੇ ਦਾ ਪਤਾ ਨਹੀਂ ਹੈ ਤਿੰਨਾਂ 'ਚੋਂ ਸਿਰਫ ਮੋਬਾਈਲ ਤੱਕ ਰਹਿਣੇ ਦਾ ਹੀ ਪਤਾ ਹੈ ਯਾਨੀ ਜਿਤਨੀ ਵੀ ਗੇਮਸ ਹਨ ਮੋਬਾਈਲ ਫੋਨ ਦੀਆਂ ਤਿੰਨਾਂ ਦਾ ਹੀ ਪਤਾ ਹੈ ਬਾਕੀ ਤਿੰਨਾਂ 'ਚੋਂ ਜਿਹੜਾ ਹੁੰਦੀਆਂ ਲੋਕਲ ਗੇਮ ਹਨ ਤਿੰਨਾਂ ਦਾ ਕੋਈ ਪਤਾ ਨਹੀਂ ਹੈ ਤਾਂ ਸਭਸੇ ਬੜਾ ਜਿਹੜਾ ਬਦਲਾਵ ਹੈ ਸਹੀ ਹੈ ਟਾਈਮ ਤਾਂ ਇੰਦੂ ਜੀ ਤੁਹਾਂ ਟਾਈਮ ਦੀ ਗੱਲ ਕੀਤੀ ਤਾਂ ਇਹ ਸਭਸੇ ਬੜਾ ਸਵਾਲ ਹੈ ਕਿ ਟਾਈਮ ਤਾਂ ਹਰ ਕਿਸੇ ਦੀ ਜ਼ੁਬਾਨ 'ਤੇ ਅਹਾਂ ਇਹੀ ਸੁਣਦੇ ਨੇ ਕਿ ਅਹਾਂ ਟਾਈਮ ਨਹੀਂ ਹੈ ਚਾਹੇ ਅਹਾਂ ਟਾਈਮ ਹੈ ਵੀ ਅਹਾਂ ਫਿਰ ਵੀ ਪਰ ਇਹੀ ਬੋਲਦੇ ਕਿ ਅਹਾਂ ਟਾਈਮ ਜਿਹੜਾ ਸੇ ਨਹੀਂ ਹੈ ਕਹਿੰਦੇ ਜਿਹੜਾ ਮਤਲਬ ਦੇ ਰਿਸ਼ਤੇ ਇਹ ਵੀ ਗੱਲ ਜਿਹੜਾ ਸੇ ਤੁਹਾਡੀ ਸੱਚੀ ਹੈ ਅਹਾਂ ਕੋਈ ਵੀ ਰਿਸ਼ਤਾ ਬਣਾਉਂਦੇ ਨੇ ਤਾਂ ਸੇ ਮਤਲਬ ਦਾ ਬਣਾਉਂਦੇ ਨੇ ਅਤੇ ਇਸ 'ਚ ਅਹਾਂ ਜੋ ਪਿਆਰ ਭਾਵਨਾ ਇੱਕ ਦੂਜੇ ਨੇ ਜਿਹੜਾ ਸੇ ਬਿਲਕੁਲ ਨਜ਼ਰ ਜਿਹੜਾ ਸੇ ਨਹੀਂ ਆਉਂਦੀ ਹੈ ਅਗਰ ਥੋੜ੍ਹਾ ਜਿਹਾ ਅਹਾਂ ਪਿੱਛੇ ਹਟੀ ਕਰੀ ਦਿਖਦੇ ਨੇ ਜਾਂ ਥੋੜ੍ਹਾ ਜਿਹਾ ਪਿੱਛੇ ਜਾਂਦੇ ਨੇ ਤਾਂ ਪਿਆਰ ਭਾਵਨਾ ਜਾਂ ਰਿਸ਼ਤਿਆਂ ਦੀ ਜਿਹੜਾ ਕਦਰ ਹੈ ਸੇ ਇੱਕ ਦੂਜੇ ਅੰਦਰ ਦਿਖਣੇ 'ਚੋਂ ਮਿਲਦੀ ਸੀ ਆਏ ਦਿਨ ਅਹਾਂ ਕੋਈ ਨਾ ਕੋਈ ਜਿਹੜਾ ਨਿਊਜ਼ ਹੈ ਸੇ ਹਮੇਸ਼ਾ ਸੁਣਦੇ ਨੇ ਕਹਿੰਦੇ ਤੁਸੀਂ ਵੀ ਸੋਸ਼ਲ ਮੀਡੀਆ ਦੇ ਮਾਧਿਅਮ ਕਹਿੰਦੇ ਸੁਣਦੇ ਹੋਣੇ ਨੇ ਕਿਉਂਕਿ ਫਾਇਦਾ ਵੀ ਬੜਾ ਹੈ ਨੁਕਸਾਨ ਵੀ ਬੜੇ ਨੇ ਪਰ ਕਈ ਵਾਰ ਅਹਾਂ ਕੋਈ ਵੀ ਨਿਊਜ਼ ਸੁਣਦੇ ਨੇ ਰਿਸ਼ਤੇ 'ਚ ਚਾਹੇ ਸੇ ਮਾਤਾ ਪਿਤਾ ਦਾ ਬੱਚਿਆਂ ਕਨੇ ਰਿਸ਼ਤਾ ਹੈ ਜਾਂ

ਤਸ਼ੁਤਾਂ ਤੋਂ ਹਸਾਰਿਆਂ ਹੀ ਸੁਣਿਆ ਏ ਕੀ ਅਤੇ ਫਰਮਾਇਸ਼ ਫਿਰ ਹੀ ਤਾਂ ਥੋੜ੍ਹਾ ਜਿਹਾ ਅੱਗੇ ਵਧਦੇ ਨੇ ਕਿਉਂਕਿ ਸਮੇਂ ਜਿਹੜਾ ਹੈ ਸਿਆਹਾਂ ਥੋੜ੍ਹਾ ਜਿਹਾ ਹੈ ਤਾਂ ਸਮੇਂ ਦੇ ਅਨੁਸਾਰ ਹਾਂ ਕਾਰਿਕ੍ਰਮ 'ਚ ਅੱਗੇ ਵਧਦੇ ਨੇ ਕਹਿੰਦੇ ਅਗਲੀ ਜਿਹੜਾ ਫਰਮਾਇਸ਼ ਹੈ ਸਿਆਹਾਂ ਪਹੁੰਚਾ ਦੇਣ ਵਿਜੇ ਕੁਮਾਰ ਜੀ ਤੱਕ ਕਹਿੰਦੇ ਸਿਰ ਰਹਿਣ ਵਾਲੇ ਨੇ ਧਰਮਸ਼ਾਲਾ 'ਤੇ।

ਸ਼ੁਦੋਂ ਇਹ ਵੀ ਕੋਈ ਉਮਰ ਬੰਦੇ ਹਨ ਜਿਹਨੇ ਖਿੰਨੂ ਕੀ ਹੈ ਸੋ ਥੋੜ੍ਹਾ ਕਰੇ ਉਸਤਾਦ ਹੁੰਦਾ ਹੀ ਯਾਨੀ ਕਿ ਸੋ ਦੌੜਨਾ ਲੱਗਦਾ ਨੱਕਣਾ ਲੱਗਦਾ ਖੇਲਣਾ ਲੱਗਦਾ ਹਾਂ ਹੈ ਨਾ ਲੇਕਿਨ ਤੱਥੋਂ ਬਾਅਦ ਜਾਣੇ ਖਿੰਨੂ ਕੀ ਨੇ ਸੋ ਥੋੜ੍ਹੇ ਕਰੇ ਮੋਟੇ ਕਹਿੰਦੇ ਨੇ ਔਰ ਜੋ ਜ਼ਿੰਮੇਦਾਰ ਖਿੰਨੂ ਬੰਦੇ ਨੇ ਸੋ ਆਪਣੀ ਜ਼ਿੰਮੇਦਾਰੀ ਕੇ ਨੇ ਸੋ ਸੰਭਾਲੇ ਲੈਂਦੇ ਹਨ ਔਰ ਜੋ ਗੈਰ ਜ਼ਿੰਮੇਦਾਰ ਹੁੰਦੇ ਨੇ ਜਦੋਂ ਸੋ ਕੁਛ ਔਰ ਹੀ ਲਾਈਨੀ ਮੰਜ ਕੇ ਆ ਸੋ ਪੈ ਗੰਦੇ ਨੇ ਮਾਂ ਬਾਪ ਰੀ ਰਿਸਪੈਕਟ ਨਾ ਕਰਦੇ ਹਨ ਹੈ ਨਾ ਸਮਾਜ ਮਾਂ ਤਿਆਰੀ ਤਸ ਹਿਸਾਬ ਰਹਿ ਗਿਆ ਸੋ ਮਾਨ ਸਨਮਾਨ ਕੇ ਸੋਨਾ ਬੁੰਦਾ ਹਾ ਸੋ ਤੋਂ ਹੈ ਨਾ ਇਹੀ ਥੋਂ ਕਿਆ ਸੋ ਜਜਮੈਂਟ ਸ਼ੁਰੂ ਪੁੱਛ ਗੰਦੇ ਆ ਕਦੀ ਵੀ ਕਸੀ ਵੇ ਕੰਮਾਂ ਥੋਂ ਕਿਆ ਸੋ ਇਹ ਤਸੀ ਉਹ ਜੱਜ ਨਾ ਕਰ ਸਕਦੇ ਨਾ ਕਿ ਦਿਹਾੜੀਦਾਰ ਇਨਸਾਨ ਕਿਆ ਸੋ ਵੀ ਇਮਾਨਦਾਰ ਔਰ ਓਨੈਸਟ ਔਰ ਵਫਾਦਾਰ ਬੁੰਦਾ ਹਾ ਔਰ ਆਪਣੇ ਘਰ ਦਾ ਰਾਜਾ ਬੁੰਦਾ ਹਾ ਸੋ ਦਿਹਾੜੀ ਦਿਹਾੜੀਦਾਰੀ ਬੁਝੇ ਹਾਂ ਇਹ ਸਭ ਦਿਹਾੜੀਦਾਰ ਹਨ ਇਹ ਸਭ ਵੀ ਤਾਂ ਆਪਣੇ ਆਪਣੇ ਕੰਮ ਹੀ ਕਰੂ ਕਰਦੇ ਨੇ ਹੈ ਨਾ ਕੰਮਾਂ ਦਾ ਅਲੱਗ ਅਲੱਗ ਤਰੀਕਾ ਸਭ ਵੀ ਰਾ ਕਰਨੇ ਰਾ ਕਮਾਉਣੇ ਰਾ ਔਰ ਆਪਣੇ ਪਰਿਵਾਰ 'ਚੋਂ ਚਲਾਉਣੇ ਰਾ ਹੈ ਨਾ ਤਾਂ ਇਹ ਸਭ ਦਿਹਾੜੀਦਾਰ ਹਨ ਲੇਕਿਨ ਸੋ ਸਭ ਤੋਂ ਜ਼ਿਆਦਾ ਇਮਾਨਦਾਰ ਔਰ ਓਨੈਸਟ ਰਹਿੰਦਾ ਹਾਂ ਜੋ ਇਮਾਨਦਾਰੀ ਹੋ ਕੇ ਕਮਾਉਂਦਾ ਹਾਂ ਸੋ ਤੋਂ ਬਰ ਔਰ ਕੰਮ ਹਾਂ ਹਮੇਸ਼ਾ ਬਲਨੋ ਬਾਰ ਬਾਰ ਬਲਨੋ ਕਿ ਕੰਮ ਕਦੀ ਵੀ ਕਿਹਾ ਸੋ ਛੋਟਾ ਬੜਾ ਨਾ ਬੁੰਦਾ ਹਾਂ ਕੰਮ ਕਦੀ ਵੀ ਛੋਟਾ ਵੱਡਾ ਨਾ ਬੁੰਦਾ ਹਾਂ ਇਨਸਾਨ ਦੀ ਸੋਚ ਛੋਟੀ ਵੱਡੀ ਬੁੰਦੀ ਹਾਂ ਸੋ ਤੋਂ ਔਰ ਜਸ ਜਸ ਕੰਮਾਂ ਤੋਂ ਤੁੰਦਾ ਪਰਿਵਾਰ ਚਲੂ ਕਰਦਾ ਘਰ ਚਲੂ ਕਰਦਾ ਹਾਂ ਬਸ ਕੰਮਾਂ ਹਮੇਸ਼ਾ ਸਲਿਊਟ ਕਰੂ ਕਰਾ ਸੋ ਤੋਂ ਤਸ ਕੰਮਾਂ ਜੋ ਹਮੇਸ਼ਾ ਗਿਆ ਸੋ ਦਿਲਾ ਹੋ ਗਈ ਕਰੂ ਕਰਾ ਬਰਹਾਲ ਅਗਲੀ ਫਰਮਾਇਸ਼ ਕਰਦੇ ਨੇ ਪੂਰੀ।